ਅਸ਼ਤਾ ਸੁਆਈ ਜੀ ਜੀ ਦੀ ਗੁੜੇ ਹੱਥ ਕੜੇ ਕਨੇ ਦੇ ਕੜੇ ਜੀ ਅਸ਼ਤਾ ਸੁਆਈ ਅਸ਼ੀ ਜਾਨ ਸਰੂਆਈ ਜੀ ਕਮਾਲੇ ਕੜੇ ਦੇ ਕਨੇ ਦੇ ਕੜੇ ਜੀ ਕਮਾਲੇ ਕੜੇ ਕਨੇ ਦੇ ਕੜੇ ਜੀ ਬਾਬੂ ਮੈਂ ਆਵਾਜ਼ ਆਉਂਦੀ ਸੀ ਬੜਾ ਕਰੋੜ ਮੈਂ ਆਵਾਜ਼ ਆਉਂਦੀ ਦੇ ਖੇਰਾ ਦਾ ਮਾਦਾ ਵੀਰ ਜਿਆਦਾ ਗ੍ਰਾਨਮ ਦਾ ਪਤਾ ਦੂਰ ਸ਼ੁਮ ਪੜਾ ਕੇ ਲਗਣਾ ਬਾਬੂ ਸੰਗੇ ਸਿਹਤ ਮਿਜ਼ਾਜ ਜੀ ਸੰਗੇ ਨੇ ਉਹ ਤੂੰ ਚਤ ਆਪਣਾ ਸੰਤ ਖਰੀਦ ਖੁਦੇ ਨੇ ਇੱਕ ਬਖਤੀ ਦੀ ਉੜੀ ਤੂੰ ਗੁਰਾ ਆਉ ਯਾਰ ਖਮਸਸ